ਇਸੇ ਅਸੀਂ ਕੀ ਸਹੀ ਹੋ ਓਇਰਮਦਰੇ ਤਾਰੂਬਦਗੀ ਪੌਖੋਂਗ ਅਸੀਂ ਫੋਂਗਬ ਕੌਬੀਗਨੋ ਲੈਨੁੰਗਦ ਸਨਾਗੀ ਮਤਿਕ ਲੌਰੀਬੀ ਮਹਾਕ ਅਦੁਦਿ ਤਰਾ ਚਾਕ ਓਇਨ ਚਿੰਦੰਬਦ ਮਥੇਲ ਲੁਕੋਇ ਸਰੁਕ ਓਇਬਸੁ ਮਯਾਬ ਚਿੰਜਾਕ ਮਹਾਉ ਅਹੇਨਬ ਹਕਚਾਂਗਦ ਕਾਨਬ ਕਯਾਬੁ ਪੀਰੀਬਿ ਮਹਾਕਿ ਮਰੁ ਮਨਾ ਮਪਾਲਨ ਮਹਾਉ ਤਨਤਨ ਕਾਨਬਸੁ ਪੀਰੀਬਿ ਯੈਂਗੰਗਨਿ ਖੁਦੋਲ ਕਯਾ ਅਸੀ ਸੈਸਕਪ ਸੈਸਕਪਿਗੀ ਖੋਂਜੇਲਦ ਵਾਹੈਗਿ ਲੰਗਲਾ ਓਇਰਿਬ ਸੈਰੇਂਗਬਗਿ ਮਤਿਕਪੁ ਸੈਰਾਂਗਬਸਿਂਗਨ ਕੁਪਨ ਲੇਂਗਦੁਨ ਨਿਂਥੀਰਬ ਵਾਹੈਗਿ ਲੰਗਲਾ ਓਇਨ ਸੇਮਲਬ ਇਸੈਸਿਂ ਲਾਂਥੋਕਚਰਿਬ ਅਸੀਦਗਿ ਮਰੂਪਸਿਂਗਿ ਪੁਕ੍ਨਿਂ ਵਾਖਲ ਇਂਥਨ ਲੈਬਦ ਅਚੌਬ ਮਤੇਂ ਅਮ ਓਇਰਸਨੁ ਹਾਇਬਗਿ ਥਾਜਬ ਅਸੀ ਥਮਜਬਗ ਲੋਇਨਨ ਨਸੀਗਿ ਓਇਨਦਿ ਨਾਇਖੋ ਤਾਕਿਸਿ ਸੰਦੋਕਚਬ ਮਤਾਂ ਅਸੀਦ ਲੋਇਸਿਂਜਰਿ ਥਰੁਮ ਤਾਬੀਰਮਲਿਬ ਪੁਮ್ਨਮਕ್ਪੁ ಅದೊಂಗೆ ಮರುಪ್ ಲೈಶ್ರಮ್ ಮಾಲೆಮ್ಗಾನ್ಬ ಮೈತೈನ ಅಮುಕ್ಕ ಹನ್ನ ಖುರುಂಜರಿ.

ਹੰਸਕਤਾ ਹੰਸਕ ਤੋਰੀ ਬੇ ਇਸੇ ਇਸੀ ਪਾਚਾ ਹਾਇਰੇ ਫਿਲਮ ਅਸੀ ਦੇ ਲਕਵਾ ਚਰੀ ਇਸੇ ਇਸੀ ਗਿਦਮੇ ਇਸੇ ਮੇਸ ਥਾਬੀ ਰਕਲੀ ਬਾ ਮਰੂਪ ਸਿੰਘ ਸਿਨਾ ਮਯੰਗ ਲਾਂਗ ਸਿੰਘ ਤਨਿੰਗ ਦੇ ਕੀ ਸੋਂਗ ਥਾਮ ਬਸੰਤਾ ਲਮਦੇਂਗ ਦੇ ਕੀ ਥੋਦਾਮ ਨੇ ਤਜੇਤ ਅਖਾਮ ਦੇ ਕੀ ਦੇਵਚਾਨ ਮਯਾਮ ਸਿਨਾ ਖਨ ਬੀ ਰਕਪਾ ਇਸੇ ਇਸੀ ਬੋ ਸੇਸਕ ਲੀ ਬੀ ਸਰਿਤਾ ਗਾਸਮੀਰ ਓਕੇਸਨਾ ਵਿਨਾਮ ਗੀ ਮਯਕਤਾ ਸੈਰਾਂਗ ਬਾ ਸੋਰੀ ਸੰਜਮ ਹਾਇਰੇ ਬੀ ਇਸੇ ਇਸੀ ਪਾਚਾ ਹਾਇਰੇ ਬਾ ਫਿਲਮ ਅਸੀ ਦੇ ਕੀ ਖਨ ਬੀ ਰਕਪਨੀ ਮਰੂਪ ਸਿੰਘ ਖੁਦਾ ਨੇ ਸਿੰਘ ਬਿਰਕ ਪੈਸੇ ਲਾਂਥੋਕ ਸਰੀ।